0: FM, Kenya's premier Asian mix.
1: Mere rangle Punjab deo varso, meri yani ke Rani Randeep di, bade chiran to dili reet si, ke apne vaderiyan de paaye poorniyan nu yaad kara, purani reeti rivajan nu taaza kara. So main Jalli Paaji di mashkoor haan, jinna ne mainu New York to aaye Baljeet Malwa ji de naal apne pichokad wal gehri nazar maran da mauka dita. Jehde apne virse naal jude hoye ne, ਉਹਨਾਂ ਨੂੰ ਤਾਂ ਮੁਬਾਰਕ ਹੈ ਤੇ ਜਿਹੜੇ ਆਪਣੇ ਵਿਰਸੇ ਨੂੰ ਭੁੱਲ ਗਏ ਨੇ ਜਾਂ ਭੁੱਲਦੇ ਜਾ ਰਹੇ ਨੇ ਉਹਨਾਂ ਲਈ